0: ਜੀ ਤਾਂ ਅੱਜ ਸਮਾਈ ਤੇ ਆਉਂਦੇ ਹੋ ਲੰਨੀ ਸਾਰੇ ਦੇਖਣ ਮਨ ਲੱਗ ਗਿਆ ਇਹ ਕੰਸੂ ਤੇ ਜਾ ਲੈ ਤਾਂ ਲਿਆ ਤਾਂ
1: ਲਾ
0: ਏ ਉਹ ਸੁਣਦੇ ਰਵਨ ਆਈ ਆਲੀ ਨੀ
2: ਆਇਓ ਹੋ ਸੁਣਤੀ ਨੀ ਆਇਓ
3: ਰੇਡੀਓ ਸਫਲਤਾ 103.4 ਮੈਗਾਹਰਟਜ਼